0: ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ।
1: ਗੌੜੀ ਮਹੱਲਾ ਪੰਜਵਾਂ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਨਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

ਸਾਡੇ ਸਤਿਕਾਰਯੋਗ ਉਸਤਾਦ ਜੀ ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਿਲਬਾਦ ਜਾਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤਾਂ ਸਤਿਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੋ।

ਇਹਨਾਂ ਕੋਲ 14 ਕਲਾ ਕਲਾ ਕੇਂਦਰ ਸ਼ਕਤੀ ਨਿਰੰਕਾਰ ਦੀ ਸ਼ਕਤੀ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਕਲੇ ਦੁਆਪੁਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਪਿਆਰ ਨਾਲ ਸਾਰੇ ਆਖੋ ਧੰਨ ਬਾਣੀ ਲਿਖਿਆ ਅਨੰਤ ਕਲ ਮੇਰੀ ਗਿਣਤੀ ਮਿਣਤੀ ਕੋਈ ਨਹੀਂ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਅਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਨ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਫੁਰੰਗਾ ਅਗਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਅਨੁਭੂਤੀ ਹਰ ਕੋਈ ਜੋ ਜੋ ਦੀਸ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਹੈ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੂਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਤੇ ਕਿਧਰੇ ਮਾਇਆ ਦੇ ਲਾਲਚ ਵਿੱਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜਦਾ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰ ਬੰਦਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਹੈ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਪਰ ਕਈ ਪੁੱਤਰਾਂ ਤੋਂ ਵੀ ਤੰਗ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤਨ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਕੋਈ ਚੌਧਰ ਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆ ਜੋ ਜੋ ਦਿਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ ਅਰੋਗ ਕੌਣ
ਇਸ ਦੁਨੀਆਂ ਵਿੱਚ ਆਰੋਪ ਪਾਉਣੇ ਤੋਂ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਅਰੋਗ ਸਤਿਗੁਰੂ ਅਰੋਗ ਕੌਣੇ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਅਰੋਗ ਦਾਤਾ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ ਸੋਚਾਂ ਤੇ ਦਲੀਲਾਂ ਤੁਰਿਆ ਜਾ ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਕਿਆ ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ ਮਰਦਾਨੇ ਉਦਾਸ ਨਾ ਮਰਦਾਨੇ ਆ ਭਾਵਰ ਨਾ ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ ਜੇ ਮੇਰਾ ਬੋਲੇ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਇਸ ਹੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋਵੇ ਨਾ ਉਹ ਮਰਦਾਨੇ ਤੂੰ ਕੀਰਤਨ ਕਰਨ ਦਾ ਤੇਰੀ ਰਚਨਾ ਤੇ ਗੁਰਬਾਣੀ ਦਾ ਵਾਸਾ ਜਿੱਥੇ ਗੁਰਬਾਣੀ ਦਾ ਵਾਸਾ ਹੈ ਉੱਥੇ ਨਿਰੰਕਾਰ ਦਾ ਵਾਸਾ ਪ੍ਰਧਾਨੀਆਂ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ ਬਾਬਾ ਇਹਦਾ ਭਲਾ ਹਜ਼ੂਰ ਕਹਿਣ ਲੱਗੇ ਹਾਂ ਬ੍ਰਹਮਾ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ ਕਰਨ ਕੇ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ ਪ੍ਰਧਾਨੀਆਂ ਸਾਡਾ ਤੀਜਾ ਬਚਨ ਦੇ ਮੋੜ ਨਾ ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਮਾਲ ਸਭੇ ਜੀ ਸਮਾਲ ਆਪਣੀ ਮਿਹਨਤ ਗੁਰੂ ਨੇ ਸਾਰਿਆਂ ਦਾ ਭਲਾ ਗੁਰੂ ਨਾਨਕ ਕਿਉਂ ਵੱਡਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ ਤੇਰੀ ਸਾਹਿਬ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕਰ ਆਓ ਤੇਰੀ ਪੜ੍ਹੀ

ਕਵੇਗਾ ਗੁਰੂ ਨਾਨਕ

ਸਾਰਿਆਂ ਤੋਂ ਵੱਡਾ ਗੁਰਮਹਿ ਕਿਉਂ ਵੱਡਾ ਹੈ? ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਚ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸੱਗ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਹੁੰਦਾ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖ ਕੇ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ। ਤੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਹੋਇਆ ਸਾਈਂ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਨੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਹੈਂ, ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖੀ। ਇਹਦਾ ਨਾਮ ਸੀ ਕਰੋੜੀਆ ਸ਼ੇਖ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ, ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰਿੰਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ। ਤਾਂ ਕੁਛ ਨਹੀਂ, ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਜਾ ਰਿਹਾ। ਆਪ ਲਦੇ ਚੁੱਲੂ ਭਰ ਪਾਉਂਦੀ ਤਹਿ ਨਿੰਦੇ ਜੇ ਗੰਗਾ। ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨਹੀਂ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਕਤਾ ਚੀ ਨਹੀਂ ਕਰਦੇ। ਕਰੋੜੀਆ ਵੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ। ਮਰਦਾਨੇ ਨੇ ਦੂਰੋਂ ਵੇਖਿਆ ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ, ਕਾਲਾ ਪੈ ਗਏ? ਪਾਤਸ਼ਾਹ ਵੇਖੋ, ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਕੁਰਾਹੀਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿੱਧਰ ਗਿਆ, ਕਾਠੀ ਸਿਰ ਤੇ ਚੁੱਕੀ ਆਉਣ। ਹਜ਼ੂਰ ਕਹਿਣ ਲੱਗੇ ਮਰਦਾਨੇ ਆਉਣ ਦੇ। ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ ਹੈ? ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ
तो मैं रवाब दिया दो ठोकरा ने सिर च मार के बदला ही ला लू आखो श्री भाई। पर हजूर कह लगे ना मरदानी है रवाब मारन वास्ते रवाब दे शब्द का तीर बन मरदाने मार कोई तीर अड़ी आला आ गया पंछी केरे मरदाने ने क्या मारा जे ए गल है तो आप कृपा करो की पता मेरा तीर खता कर जाए आप बख्श सच मरदाने फिर रवाब चुक मरदाने ने रवाब चुकी रवाब दिया तारा ते मरदाने दिया कोमल कोमल उंगलां चलिया कोई इलाही नाम चलिए ते इधरों मेरे धन गुरु नानक पातशाह जी का मिठा गला खुलिया करोड़िया नेड़े आ चुका सी साहबा ने मुखातब होके तकिया ते फिर प्यार नाल इस अद्भुत की है।

ਸਾਰੇ ਨੇ ਵਾਹਿਗੁਰੂ ਜੀ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਹੈ ਵੀ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੀ।

ਸਾਡੇ ਕੋਲੋਂ ਵੀ ਅਨੇਕਾਂ ਫੁੱਲਾਂ ਤੋਂ ਆਓ ਸਾਰੇ ਅਰਦਾਸ ਕਰੋ ਜਿਸ ਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭਾ ਜਿਸ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਸਮਝੋ।

ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਉਹ ਮੇਰੇ ਬਖਸ਼ਣ ਵਾਲਾ ਹੋਰ ਕੋਈ ਨਹੀਂ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਵੀ ਵੱਡਾ ਹੈ।

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਹਨ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸਦਾ ਸਰੀਰ। ਨੰਬਰ ਦੋ, ਇਸਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਲੱਗੀ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤਿਹਾਸ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀ ਇਹ ਕੌਣ ਕੌਣ ਹੈ? ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ, ਨਿਤ ਨਿਤ ਦੁਖੀ ਇਹ ਕੌਣ? ਕਹਿੰਦੇ ਮੈਥੋਂ ਨਹੀਂ ਇਸਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀ ਇਹ ਕੌਣ? ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ, ਤੇ ਪੋਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਲਦੇ ਹੋ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਬੀਆ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮੱਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ ਸਿਰਫ, ਹੋਰ ਕੋਈ ਗੱਲਬਾਤ ਉਹ ਨਾ ਕਰਨ, ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾਈ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ।
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੈਡ ਅਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ, ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਰਤਨਾ ਕੀ ਲਲਤਾ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ,
खाना पीना बोलना चलना सुनना देखना इत्यादि। आओ उस तो बाद, क्योंकि महाराज जी ने आख्या भांडा तोहे, इस भांडे नू धोना है, इस शरीर रूपी भांडा है, अंदरों मैला होया पिया है, इसनू साफ करना है, इसदियां आत्तां नू साफ करना है। सो इस भांडे नू योग बनाना है कि इस नाम रूपी अमृत पै सके। बैस धूप देवो तो दूधे को जावो, इस भांडे नू धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे, इस भांडे च निम्रता होवे, इस भांडे दे विच केयरिंगनैस होवे, गिविंगनैस होवे, इस भांडे दे विच फॉरगिविंगनैस होवे, माफी होवे, इस भांडे दे विच तमाम किस्म दे गुण होण, इस भांडे दे अंदर श्रद्धा होवे, कहिंदे तां इह जाके भांडा शुद्ध हुंदा है। ते जदों इह भांडा शुद्ध हुंदा है, तुसी एक लैवल ते काम कर लिया, हुण अगला है दूसरा लैवल, वह है माइंड दा। माइंड दी साडी बहुत वड्डी प्रॉब्लम है। गुरु तेग बहादुर साहब महाराज आखदे हन

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦੇਰੋ ਪੋਤਾ ਹੈ। ਐ ਮਾਂ ਮੇਰਾ ਮਨ ਮੇਰੇ ਵਸ ਚ ਨਹੀਂ, ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਈਂਡ ਐਂਡ ਯੂ ਵਿਲ ਅਚੀਵ ਸਟਿਲਨੈਸ ਆਫ ਮਾਈਂਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

ਤੁਸੀਂ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ। Be present. Man re phir raho, mat kat jahi jiyo. Kite jaan di zarurat nahi, mat ja kite, aithe rahe. Phir jadon man jaan lage,

0: ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ। ਮਨ ਰੇ ਫਿਰ ਰਹੋ ਮਤ ਕਤ ਜਾਹੀ ਜੀਓ, ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ। ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ। ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿੰਪਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਇਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ। ਨੋ ਮੈਟਰ ਵਟ ਯੂ ਆਰ ਡੂਇੰਗ, ਪਰ ਇਹ ਮਨ ਨੂੰ ਜੋ ਹੈ ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ, ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ। ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ ਐਕਸਪੀਰੀਅੰਸਡ। ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ, ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ। ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤੇ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ। ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ। ਸੋ ਤੀਸਰੀ ਸਾਧਨਾ ਹੈ ਧਿਆਨ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆ ਦਿੱਤੀਆਂ। ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟਰ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ। ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ ਉਹਨਾਂ ਉੱਤੇ ਆਪਣਾ ਕੰਟਰੋਲ ਕਰੋ। ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ 'ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ। ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ। ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ। ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ। ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨ ਨਾਟ। ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ ਦੇਰ ਇਜ਼ ਨੋ ਰੂਮ ਫਾਰ ਦ ਥਾਟ, ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ। ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ। ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ। ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ। ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ। ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ। ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਕਿ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ। ਇੱਕ ਹੈ ਸਾਡੀ ਸੁਰਤੀ, ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ। ਬੜਾ ਸਟਲ ਅਭਿਆਸ ਹੈ, ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ। ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ, ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ। ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ। ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ। ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ। ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਤ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ। ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ। ਸੁਰਤੀ ਸੁਰਤ ਰਲਾਈ ਹੈ ਏਤ, ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ। ਇਹ ਅਭਿਆਸ ਹਰ ਵੇਲੇ ਕਰੋ, ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ। ਕਿਉਂਕਿ ਜਿਤਨੀ ਦੇਰ ਤੱਕ ਧਿਆਨ ਅਤੇ ਸੁਰਤੀ ਬਹੁਤ ਬਾਰੀਕ, ਬਹੁਤ ਮਾਨਿਊਟਲੀ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਨਹੀਂ ਦੇਖ ਸਕਦੇ, ਉਤਨੀ ਦੇਰ ਤੱਕ ਉਹ ਆਤਮਾ ਜਿਹੀ ਸੂਕਸ਼ਮ ਚੀਜ਼ ਨੂੰ ਨਹੀਂ ਦੇਖ ਸਕਦੇ ਹੋਣੀ ਚਾਹੀਦੀ। ਉਸ ਦੇ ਵਾਸਤੇ ਇਹ ਅਭਿਆਸ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਜੋ ਫਰਮਾਇਆ ਹੈ ਆਪ ਜੀ ਦੀ ਸੇਵਾ ਚ, ਮੈਂ ਦੱਸਦਾ ਹਾਂ ਕਿ ਇਸੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇਹ ਤਿੰਨੇ ਚੀਜ਼ਾਂ ਆਖੀਆਂ ਹਨ। ਨੰਬਰ ਇੱਕ, ਭਾਂਡਾ ਧੋਏ ਬੈਸ ਧੂਪ ਦੇ ਹੋ, ਆਪਣੇ ਇਸ ਭਾਂਡੇ ਨੂੰ ਸ਼ੁੱਧ ਕਰੋ। ਤੋ ਦੁੱਧੇ ਕੋ ਜਾਓ, ਜੇ ਭਾਂਡਾ ਮੈਲਾ ਹੈ, ਸ਼ੁੱਧ ਨਹੀਂ ਹੈ, ਉਸ ਦੁੱਧ ਪਾਇਆ ਕਿ ਖਰਾਬ ਨਹੀਂ ਹੋ ਜਾਏਗਾ? ਫਿਰ ਕਹਿੰਦੇ ਹਨ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੁੱਧ ਕਰਮ ਕਹਿੰਦੇ ਜਿਹੜੇ ਤੁਹਾਡੇ ਕਰਮ ਹਨ ਨਾ, ਕਰਮ ਕੀ ਹਨ? ਬੋਲਣਾ, ਇਹ ਵੀ ਤੇ ਕਰਮ ਹੀ ਹੈ ਨਾ। ਸਾਰੀ ਇੰਟਰੈਕਸ਼ਨ ਜਿੰਨੀ ਵੀ ਹੈ ਸਾਡੀ ਹਿਊਮਨ ਲਾਈਫ ਦੇ ਵਿੱਚ, ਉਹ ਸਾਡੇ ਕਰਮ ਹਨ। ਕਹਿੰਦੇ ਉਹ ਦੁੱਧ ਵਰਗੇ ਸੱਚੇ ਸੁੱਚੇ ਪਵਿੱਤਰ ਹੋਣੇ ਚਾਹੀਦੇ ਹਨ, ਦੁੱਧ ਵਰਗੇ ਸਾਫ, ਦੁੱਧ ਵਰਗੇ ਨਿਰਮਲ ਕਰਮ ਹੋਣ, ਝੂਠ ਨਾ ਬੋਲਿਆ ਜਾਏ, ਕੌੜਾ ਨਾ ਬੋਲਿਆ ਜਾਏ, ਫਿੱਕਾ ਨਾ ਬੋਲਿਆ ਜਾਏ, ਹਉਮੈ ਚ ਨਾ ਬੋਲਿਆ ਜਾਏ, ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਘਰ ਜਾਵੋ। ਕਹਿੰਦੇ ਕਿਸੇ ਨੂੰ ਵੀ ਕਦੇ ਤੁਹਾਤੋਂ ਦੁੱਖ ਨਾ ਪਹੁੰਚੇ ਤਾਂ ਤੁਸੀਂ ਪਤ ਦੇ ਨਾਲ ਵਾਹਿਗੁਰੂ ਦੇ ਘਰ ਚ ਜਾ ਸਕਦੇ ਹੋ। ਤੁਹਾਤੋਂ ਅਗਰ ਕੋਈ ਸ਼ਖਸ ਹਰਟ ਹੁੰਦਾ ਹੈ ਤੇ ਉਹ ਨਿਰਮਲ ਕਰਮ ਨਹੀਂ ਹੈ, ਦੁੱਧ ਵਰਗੇ ਕਰਮ ਨਹੀਂ ਹੈ। ਕਹਿੰਦੇ ਤੁਹਾਡੇ ਕਰਮ ਦੁੱਧ ਵਰਗੇ ਹੋਣੇ ਚਾਹੀਦੇ ਹਨ। ਸੋ ਦੁੱਧ ਕੀ ਹੈ? ਦੁੱਧ ਵਰਗੇ ਕਰਮ। ਭਾਂਡਾ ਕੀ ਹੈ? ਇਹ ਸਰੀਰ। ਇਹ ਸਾਫ ਸੁਥਰਾ ਹੋਵੇ ਤੇ ਦੁੱਧ ਕਰਮ ਜੋ ਹਨ ਦੁੱਧ ਵਰਗੇ, ਉਹ ਇਸ ਦੇ ਵਿੱਚ ਦੁੱਧ ਪਾਇਆ ਹੋਵੇ, ਫਿਰ ਮੱਖਣ ਕੱਢਣ ਦੇ ਵਾਸਤੇ ਅਸੀਂ ਉਸ ਦੁੱਧ ਨੂੰ ਜਾਗ ਲਗਾਉਂਦੇ ਹਾਂ, ਉਸ ਦੁੱਧ ਨੂੰ ਜਾਗ ਲਗਾਉਂਦੇ ਨਾ ਦਹੀਂ ਪਾ ਕੇ। ਕਹਿੰਦੇ ਉਸ ਦੁੱਧ ਨੂੰ ਜਾਗ ਕਿਵੇਂ ਲਗਾਉਣਾ ਹੈ? ਤਾਂ ਕਿ ਉਹ ਦਹੀਂ ਬਣੇ। ਸ਼ੁਭ ਕਰਮ ਹੋ ਗਿਆ ਦੁੱਧ, ਸਰੀਰ ਹੋ ਗਿਆ ਭਾਂਡਾ, ਹੁਣ ਜਾਗ ਲਗਾਉਣਾ ਹੈ। ਕਹਿੰਦੇ ਸੁਰਤੀ ਦਾ ਜਾਗ ਲਗਾਓ, ਸੁਰਤੀ ਦਾ ਜਾਗ ਲਗਾਓ, ਜਿਹੜੀ ਇਸ ਦੁੱਧ ਨੂੰ ਤਬਦੀਲ ਕਰਕੇ ਉਸ ਫਾਰਮ ਚ ਕਰ ਦੇਗੀ ਜਿੱਥੋਂ ਮੱਖਣ ਨੇ ਨਿਕਲਣਾ। ਰੱਬ ਹੈ ਮੱਖਣ, ਔਰ ਰੱਬ ਮੱਖਣ ਦੇ ਵਾਸਤੇ ਮਹਾਰਾਜ ਨੇ ਇਹ ਸਿਨੇਰੀਓ ਸਾਡੇ ਸਾਹਮਣੇ ਰੱਖਿਆ ਹੈ, ਇਹ ਸਿਮਲੀ ਦਿੱਤੀ ਹੈ। ਕਹਿੰਦੇ ਸੁਰਤ ਸਮਾਇਣ, ਸਮਾਇਣ ਦਾ ਮਤਲਬ ਹੁੰਦਾ ਹੈ ਜਾਗ ਲਗਾਉਣਾ। ਭਾਂਡਾ ਤੁਹੇ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ। ਕਹਿੰਦੇ ਦੁੱਧ ਤੁਹਾਡੇ ਪਾਸ ਆ ਗਿਆ, ਸ਼ੁਭ ਕਰਮ ਉਹ ਹੈ ਦੁੱਧ, ਫੁਨ ਸੁਰਤ ਸਮਾਇਣ। ਸੁਰਤੀ ਦੀ ਆਦਤ, ਸੁਰਤੀ ਦਾ ਅਭਿਆਸ ਇੱਕ ਐਸਾ ਜਾਗ ਹੈ ਜਿਹੜਾ ਤੁਸੀਂ ਲਗਾ ਦਿਓ। ਹਰ ਵੇਲੇ ਆਪਣੀ ਸੁਰਤੀ ਦੀ ਸੁਰਤ ਰੱਖੋ ਕਿ ਸੁਰਤੀ ਕੀ ਕਰ ਰਹੀ ਹੈ, ਸੁਰਤੀ ਕੀ ਦੇਖ ਰਹੀ ਹੈ, ਸੁਰਤੀ ਕੀ ਸੋਚ ਰਹੀ ਹੈ। ਸੁਰਤੀ ਦੀ ਸੁਰਤ ਰੱਖੋ, ਧਿਆਨ ਦਾ ਧਿਆਨ ਰੱਖੋ, ਇਹ ਦੋ ਗੱਲਾਂ ਯਾਦ ਰੱਖੋ। ਸੁਰਤੀ ਦੀ ਸੁਰਤ ਰੱਖੋ, ਇਹ ਕਿਵੇਂ ਹੋਏਗਾ? ਹੁਣ ਲੰਗਰ ਛਕਦੇ ਹੋ ਤੇ ਲੰਗਰ ਅਸੀਂ ਹੱਥਾਂ ਨਾਲ ਛਕ ਰਹੇ ਹਾਂ, ਦੰਦਾਂ ਨਾਲ ਚਬਾ ਰਹੇ ਹਾਂ, ਪਰ ਸੁਰਤੀ ਨਾਲ ਕੀ ਕਰ ਰਹੇ ਹਾਂ? ਸੁਰਤੀ ਕਿੱਥੇ ਹੈ? ਨਾਲ ਦੀ ਨਾਲ ਇਹ ਵੀ ਕੰਮ ਕਰਨ, ਲੰਗਰ ਮੈਂ ਛਕ ਰਿਹਾ ਹਾਂ, ਸੁਰਤੀ ਕਿੱਥੇ ਹੈ? ਤੇ ਜੇ ਸੁਰਤੀ ਉੱਥੇ ਲੰਗਰ ਨਹੀਂ ਛਕ ਰਹੀ ਤੇ ਸੁਰਤੀ ਨੂੰ ਵਾਪਸ ਲੈ ਆਓ, ਕਿ ਸੁਰਤੀ ਵੀ ਉੱਥੇ ਹੀ ਪ੍ਰੈਜੈਂਟ ਹੋਵੇ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਲੰਗਰ ਛਕ ਰਹੇ ਹੋ, ਤਾਂ ਕਿ ਤੁਹਾਡੀ ਸੁਰਤੀ ਉਸ ਟੋਟਲ ਜੋ ਐਕਸਪੀਰੀਅੰਸ ਨੂੰ ਐਕਸਪੀਰੀਅੰਸ ਕਰੇ ਕਿ ਤੁਸੀਂ ਬੁਰਕੀ ਤੋੜ ਰਹੇ ਹੋ, ਉਸਨੂੰ ਮੂੰਹ ਚ ਪਾ ਰਹੇ ਹੋ, ਉਸਨੂੰ ਚਬਾ ਰਹੇ ਹੋ। ਸੁਰਤੀ ਸ਼ੁੱਡ ਬੀ ਪਾਰਟ ਆਫ ਐਵਰੀਥਿੰਗ, ਬਟ ਵੈਨ ਵੀ ਡੂ ਥਿੰਗਸ ਵੀ ਆਰ ਐਬਸੈਂਟ। ਅਸੀਂ ਖਾਣਾ ਖਾ ਰਹੇ ਹੁੰਦੇ ਹਾਂ, ਸੁਰਤੀ ਕਰਕੇ ਅਸੀਂ ਕਿਤੇ ਹੋਰ ਹੁੰਦੇ ਹਾਂ, ਪ੍ਰੈਜੈਂਟ ਨਹੀਂ ਹੁੰਦੇ। ਸੁਰਤੀ ਦਾ ਅਭਿਆਸ ਇਸ ਤਰ੍ਹਾਂ ਕਰਨਾ ਹੈ, ਹਰ ਚੀਜ਼ ਦੇ ਵਿੱਚ ਸੁਰਤ ਨੂੰ ਉੱਥੇ ਪ੍ਰੈਜੈਂਟ ਰੱਖਣਾ ਹੈ, ਸੁਰਤੀ ਦੇ ਉੱਤੇ ਸੁਰਤ ਰੱਖਣੀ ਹੈ। ਇਸ਼ਨਾਨ ਕਰ ਰਹੇ ਹੋ ਤੇ ਸੁਰਤੀ ਨੂੰ ਦੇਖਣਾ ਹੈ ਕਿ ਸੁਰਤ ਕਿੱਥੇ ਹੈ, ਇਸ਼ਨਾਨ ਹੀ ਕਰ ਰਹੀ ਹੈ ਜਾਂ ਕੁਛ ਹੋਰ ਕਰ ਰਹੀ ਹੈ। ਸੈਰ ਕਰ ਰਹੇ ਹੋ ਉਦੋਂ ਸੁਰਤੀ ਨੂੰ ਦੇਖਣਾ ਹੈ ਕਿ ਸੁਰਤੀ ਸੈਰ ਹੀ ਕਰ ਰਹੀ ਹੈ ਜਾਂ ਕਿਤੇ ਹੋਰ ਹੈ। ਸੈਰ ਅਸੀਂ ਸਿੰਘਾਪੁਰ ਚ ਕਰ ਰਹੇ ਹੋਈਏ ਤੇ ਸੁਰਤੀ ਕਰਕੇ ਇੰਡੀਆ ਚ ਤੁਰੇ ਫਿਰਦੇ ਹੋਈਏ, ਸੁਰਤੀ ਵੀ ਉੱਥੇ ਹੀ ਹੋਵੇ। ਇਹ ਹੈ ਸੁਰਤੀ ਦਾ ਅਭਿਆਸ, ਯਾਨੀ ਕੁਛ ਵੀ ਕਰਨਾ ਹੈ ਉਸ ਦੇ ਵਿੱਚ ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ, ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ, ਉਸ ਰੱਸੀ ਦੇ दोने एंड्स दे उत्ते छोटियां छोटियां लकड़ी दियां गुल्लियां बनियां हुंदियां सन, उन्हां नूं इंटी आखदे हन। कहिंदे मन नूं जदों रसना दे नाल नाम जपना है, इस तरह पकड़ के रखना है जिस तरह दोने हत्थां दे नाल बीबियां ने ओ लकड़ी दियां इंटियां पकड़ियां हुंदियां सन, ते रस्सी हुंदी है नेत्रा। ए मन इंटी हाथ करो फुन नेत्रो नींद ना आवे। नेत्रा ए है, रस्सी ए है कि किते तुहानू नींद ना आ जाए। भाव मन नू इतना घुट के रखना है कि मन तुहाडे ख्याल चो बाहर ना जाए, तुसी एबसेंट माइंडेड ना हो जाओ। इसका मतलब है कि नींद ना आ जाए। फिर रसना नाम जपो तब मथिए, इन विद अमृत पावो। फिर कहते हैं रसना दे नाल वाहिगुरु शब्द का नाम जो गुरु तो प्राप्त होया है उसनू जपना शुरू करो। जदों भी वाहिगुरु शब्द आखना है उदों फुल अवेयरनेस दे नाल आखना है। तुहानू पता होवे कि तुसी वाहिगुरु शब्द कह रहे हो और क्या है। ऐसा ना होवे कि एक दफा भी वाहिगुरु शब्द क्या होवे और तुहाडी अवेयरनेस दे विच ना होवे, तुहाडी सुरती विच ना होवे। हर वक्त जदों भी वाहिगुरु शब्द आखना है वो ध्यान दे नाल आखना है और उसनू सुनना है ताकि तुहानू पता लगे कि तुसी वाहिगुरु शब्द आख्या है। पहली स्टेज है वाहिगुरु दे नाम जपण दी, सिमरन करन दी, वो है बोल के। उसनू मेरी सजेशन ए है कि 6 महीने तो लैके 9 महीने या साल तक, पहला साल जो है वो बोल के अभ्यास करना चाहिए है। बोल के, ताकि हर बार तुसी बोलो उसका पेस बहुत तेज नहीं रखना। माला ले लो वड्डी या छोटी, लेकिन उसका जो पेस है वह बहुता ज्यादा तेज ना हो, कि बहुत तेज तेज तेज तेज कहते, ऐसा ना हो कि माइंड जो है वह उस कित होर पासे चले जाए। हर दफा वाहिगुरु शब्द कहण दे वेले पूरी अलर्टनैस दे नाल, पूरी अवेयरनैस दे नाल वाहिगुरु प्रेम दे नाल आखना है। और जिस चीज नू वाहिगुरु क्या है वह है साडे अंदर साडी आत्मा, जोत, जिंदगी, जीवन दी रौ जो सबना दे विच है, उस वस्तु दा नाम है वाहिगुरु। और उसनू अपने ख्याल च लैके आना है। आफ्टर ऑल असी किसे वस्तु नू, किसे सबस्टेंस नू, किसे किसे ही होंद नू ही वाहिगुरु कह रहे हैं ना, उस होंद नू भी अपने मन च ले आना है। और बिल्कुल अवेयरनेस दे नाल, ख्याल दे नाल, ध्यान दे नाल, बेसुरती दे नाल वाहिगुरु नहीं आखना। तो इस तरह कीता होया जाप जो है, अगर हर रोजाना असी अपना एक टाइम सेट कर लिए कि 1 घंटा करना है, अगर असी साल भर कर जावांगे तो साल भर दे विच इस तरह कीता होया अभ्यास सानू आत्मक मंजिलां च, सुरती दे मंजिलां दे विच किते दा किते लै जाए। कि असी 1 साल भी इस विद्या दे वास्ते, इस प्राप्ति दे वास्ते डेडिकेट नहीं कर सकते? कि यह साडा फर्ज नहीं बनता कि बाबा जी की सारी बाणी च यही गल आखी गई, नानक के कर केवल नाम, सिर्फ नाम ही नाम है। फिर असी कदों जपांगे? नाम तो बिना महाराज कहिंदे नरक कहीं ना लेके। सो ये जो विचार आप जी के सामने रखे हैं, इन्हू आप द्वारा रिकॉर्डिंग्स के विचों सुन के भी रिवाइज कर सकते हो। 3 लैवल्स हैं जो मैं आप जी की सेवा च रख चुका हाँ। काया नू साधना है और मन के उत्ते निगाह रखनी है, थॉट्स के उत्ते निगाह रखनी है, थॉट्स के उत्ते सवार रहना है। तीसरी गल सुरती का जाग लगाना है। दुद्ध वर्गे कर्म करने हैं, निर्मल पवित्र, इतने अच्छे कर्म करने हैं कि उन्होंने कंपेयर किया जा सके दुद्ध वर्ग। और फिर उस दुद्ध नू सुरती का जाग लगाना है, सुरती का जाग लगाना है, सुरती का अभ्यास करना है। इशनान करने वेले सुरती कितने है, बिस्तरे उत्ते लेटे पए हो सुरती कितने है, खाना खा रहे हो सुरती कितने है, कार चला रहे हो सुरती कितने है, सैर कर रहे हो सुरती कितने है। जिसने सुरती का अभ्यास करना शुरू करता उसने इसनू कंटीन्यूसली हर वक्त करना है। उस दे विच कोई फिर जो है वो टाइम अजिहा नहीं कि हूं ना किया जाए। दिस इज ऑन गोइंग थिंग। सुरती का अभ्यास हर वेले करना है। सुरती का अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उस ही सुरती दे विच वाहिगुरु जी की जो जोत है उसने आना शुरू हो जाना है। हुण ज्यादा समा नहीं है, इस करके कीर्तन की जो विचारां दी लड़ी अज इत्थे संपूर्ण हुंदी है। जो टॉपिक आरंभ होया सी उसनूं अज इत्थे महाराज जी की बख्शिश दे नाल असी कंप्लीट कर रहे हैं। और इन्हां विचारां नूं आप अपने अभ्यास दे विच लियाओ, सुरती की साधना करो और रोजाना अपने अपने जीवन दे विच कोई टाइम जरूर कमिट कर लो। सवेरे सूट करता है जा रात नूं सूटेबल है जा दुपहरे, पर एक टाइम ऐसा होवे जो तुहाडा सिर्फ अपने वास्ते होवे, उस वक्त दे विच रोजाना वाहिगुरु शब्द का अभ्यास जो है वो नितनेम दे नाल करना है और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हन तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा और उस सरोवर दे विच आत्मक फुल खिलणगे और उसकी जो जीवन की यात्रा सफल हो जाएगी। फूल चुक दी खेवा। वाहेगुरु जी का खालसा, वाहेगुरु जी की
1: फतेह। यू आर लिसनिंग टू सीकनेट रेडियो ब्रॉडकास्टिंग।
0: वाहेगुरु जी का खालसा,
1: वाहेगुरु जी की फतेह।

ਪ੍ਰਕਿਰਤੀ ਨਾਲ ਮਨੁੱਖ ਦਾ ਅਟੁੱਟ ਸੰਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ ਚਾਰੇ ਪਾਸੇ ਖੇੜਾ ਹੁੰਦਾ ਹੈ, ਉਥੇ ਬਸੰਤ ਰਾਗ ਗਾਇਆ ਮਨ ਨੂੰ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਨਸਪਤੀ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿਚ ਭਾਵ ਮਾਘੀ ਤੋਂ ਹਰ ਦੀਵਾਨ ਵਿਚ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਸੰਤ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮਹੱਲੇ ਤੱਕ ਵਾਰ ਪੜੀ ਜਾਂਦੀ ਹੈ। ਕਹਿੰਦੇ ਹਨ, ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ, ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ਡਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

ਸਰਬੱਤ ਸੰਗਤ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਪਾਵਨ ਸ਼ਬਦ ਜੋ ਕਬਿੱਤ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ, ਪਾਤਸ਼ਾਹ ਜੀ ਦਾ ਇਹ ਪਾਵਨ ਕਬਿੱਤ ਜੋ ਗੁਲਦਸਤੇ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਰਾਗਾਂ ਦਾ ਗੁਲਦਸਤਾ ਉਚਾਰਨ ਕੀਤਾ ਹੈ ਤੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਇਸ ਗੁਲਦਸਤੇ ਦੇ ਵਿੱਚ, ਰਾਗਾਂ ਦੀ ਉਸਤਤ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਔਰ ਸੰਗੀਤ ਨੂੰ ਜਾਣਨ ਵਾਲੇ ਜੋ ਸਰੋਤੇ ਹਨ ਬੜੇ ਪਿਆਰ ਦੇ ਨਾਲ ਸਮਝਣਗੇ, ਇਸ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਗੇ। ਪਾਤਸ਼ਾਹ ਜੀ ਨੇ ਆਪ ਰਾਗ ਗਾਇਨ ਕੀਤੇ ਨੇ, ਆਪ ਰਾਗ ਬਾਣੀ ਵਿੱਚ ਦਰਜ ਕੀਤੇ ਨੇ ਤੇ ਪਾਤਸ਼ਾਹ ਜੀ ਨੇ 235 ਰਾਗ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਤਾਨਪੁਰੇ ਦੇ ਨਾਲ ਗਾਇਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੋ ਸਤਸੰਗ ਜੀ ਆਓ ਸ਼ਰਵਣ ਕਰੋ। ਪਾਤਸ਼ਾਹ ਜੀ ਨੇ ਇਹ ਗੁਲਦਸਤਾ ਬਸੰਤ ਰਾਗ ਤੋਂ ਆਰੰਭ ਕੀਤਾ ਹੈ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਸੰਤ ਰਾਗ, ਹਿੰਡੋਲ ਰਾਗ, ਭੈਰੋ ਰਾਗ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸ਼ਰੀ, ਮਾਲਵਾ ਕਲਿਆਣ ਅਰਮਾਲ ਕੌਂਸ ਮਾਰੂ ਰਾਗ, ਬਨ ਮੇ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਹਾਂ, ਧੁਨ ਕੇ ਸੁਨੋ ਤੇ ਪੇ ਨਾ ਰਹੀ ਸੁਧ ਜਾਸਰੀ, ਕਹੇ ਇਉ ਦਾਸਰੀ ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਮੈ ਸਭ ਰਾਗ ਕੋ ਨਿਵਾਸਰੀ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ ਬੰਸਰੀ ਤੇ ਇਹ ਰਾਗ ਵਜਾਏ ਨੇ ਤੇ ਕਿਸਾ ਰਾਗ ਦੀ ਕਸ਼ਿਸ਼ ਦੇ ਨਾਲ, ਰਾਗ ਦੀ ਖਿੱਚ ਦੇ ਨਾਲ ਬਨਾਂ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ। ਪਾਤਸ਼ਾਹ ਜੀ ਨੇ ਰਾਗ ਦੀ ਸਿਫਤ ਕੀਤੀ ਹੈ, ਸਲਾਹਣਾ ਕੀਤੀ ਹੈ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਾ। ਇਸ ਗੁਲਦਸਤੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਜਦੋਂ ਕ੍ਰਿਸ਼ਨ ਜੀ ਬੰਸਰੀ ਤੇ ਰਾਗ ਵਜਾਏ ਨੇ ਤੇ ਗੋਪੀਆਂ ਨੂੰ ਸਖੀਆਂ ਨੂੰ ਪੁੱਛਦੇ ਨੇ, ਇਹ ਦਾਸੀ ਇਹ ਰਾਗ ਕਿਸ ਤਰ੍ਹਾਂ ਦੇ ਵੱਜੇ ਹਨ? ਤੇ ਦਾਸੀਆਂ ਕਹਿੰਦੇ, ਪ੍ਰਭੂ ਜੀ, ਭਗਵਾਨ ਜੀ ਰਾਗ ਬਹੁਤ ਸੁੰਦਰ ਵੱਜੇ ਹਨ, ਬਹੁਤ ਮਿਠਾਸ ਦੇ ਨਾਲ ਆਪ ਜੀ ਨੇ ਰਾਗ ਵਜਾਏ ਹਨ। ਤੁਸ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਿਤ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਰਾਗ ਦੀ ਸ਼ਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਓ ਬੜੇ ਪਿਆਰ ਦੇ ਨਾਲ ਇਹ ਗੁਲਦਸਤਾ ਜੋ ਪੁਰਾਤਨ ਹੈ, ਇਹੋ ਜਿਹੇ ਗੁਲਦਸਤੇ ਆਮ ਅਪ੍ਰਚਲਿਤ ਹਨ, ਆਮ ਨਹੀਂ ਗਾਏ ਜਾਂਦੇ। ਤਾਂ ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਧਾ ਸਹਿਤ ਭੇਟ ਕਰਨ ਲੱਗੇ ਹਾਂ। ਬੜੇ ਪਿਆਰ ਨਾਲ ਸਰਵਣ ਕਰੋ।

ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਰਾਗ ਉਚਾਰਨ ਕੀਤੇ ਹਨ ਉਸੇ ਤਰ੍ਹਾਂ ਇਹ ਰਾਗਾਂ ਦਾ ਸਰੂਪ ਹੈ। ਆਓ ਬੜੇ ਸ਼ਰਧਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਚਰਨਾਂ ਤੇ ਸੀਸ ਨਵਾਈਏ, ਕਿਉਂਕਿ ਪਾਤਸ਼ਾਹ ਜੀ ਨੇ ਦੇਖੋ ਇੰਨੇ ਇੰਨੇ ਸੁੰਦਰ ਰਾਗ ਉਚਾਰਨ ਕੀਤੇ ਹਨ। ਪਾਤਸ਼ਾਹ ਜੀ ਕਿੰਨਾ ਪਿਆਰ ਕਰਦੇ ਸਨ ਰਾਗਾਂ ਦੇ ਨਾਲ, ਕਿੰਨੀ ਲਗਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸਾਡੀ ਹਾਜ਼ਰੀ ਅੱਜ ਦੀ ਪ੍ਰਵਾਨ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਗੁਲਦਸਤਾ ਬੜੇ ਪਿਆਰ ਨਾਲ ਸਰਵਣ ਕਰੋ। ਲਲਿਤ ਰਾਗ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਸਰਵਣ।

ਸ਼ਬਦ ਰਤਨ ਜਿਸ ਮਨ ਲਗਾ ਇਹ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ ਸ਼ਬਦ

0: ਮਾਰਗ ਨਮਸਕਾਰ ਕਰਦੇ ਪਿਆਰ ਨਾਲ ਗਾ ਕੇ ਫਤਿਹ ਗਜਾਈਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ। ਔਰ ਇਹ ਸਿੱਖੀ ਨੂੰ ਸੰਭਾਲਿਆ ਹੈ, ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦਾ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ, ਹਾਂ ਦਾਸ ਹੋ, ਆਈ ਐਮ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਇਕਵਾਇ ਨੋ ਕੁਆਲਿਟੀ, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ, ਔਰ ਪਿਆਰ ਨਾਲ ਗੁਰੂ

দোষ সরকার

हमारी जेवा एक गुराम हर के गुण अगम अथाह।

ਕਮਲ ਗੁਣ ਕਹੀਏ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਕਮਲ ਗੁਣ ਕਹੀਏ ਜਿਹਬਾ ਏ

ਵੱਡੀ ਹੂੰ ਵੱਡਾ ਅਦਾਰ ਤੇਰਾ ਮਰਦਬਾ ਵੱਡੀ ਹੂੰ ਵੱਡਾ ਅਦਾਰ ਤੇਰਾ ਮਰਦਬਾ ਨਿਰਮਲ ਨਿਰਮਲ ਸੁਚਾ ਨਿਰਮਲ ਨਿਰਮਲ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਅੰਤ ਨਾ ਅੰਤ।

ਹੋਈਆਂ ਹਾਸਿਓ ਦੇਵੇ ਜੋ ਚਰਨ ਗਾਹੋਂ ਮਕੋਂ ਸ਼ੁਭ ਰਸਨਾ।

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਪੋਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਘੁੰਮਣ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ। ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ

0: ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ
1: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਦੁਰ ਮਸਤਕ ਲਖਿਆਲ ਖਾਸ ਤਨ ਤਨ ਸਤਸੰਗ।